0: 6:05 p.m. This time check is brought to you by HBL Freedom Account. Jahan khab, wahan HBL.
1: ਖੁਸ਼ੀ ਨਾਲ ਨੱਚੇ ਹਰ ਪੱਤਾ ਟਹਿਣੀ ਟਹਿਣੀ
2: ਉਹ ਖੈਰ ਬਰਕਤਿਆ ਬੜਾ ਮਸਤ ਹੋ ਕੇ ਗਾ ਰਿਹਾ
1: ਓ ਸੱਤੇ ਖੈਰਾਂ ਨੇ ਐਚ ਬੀ ਐਲ ਜ਼ਰਈ ਬੈਂਕ ਦੀ ਵਜ੍ਹਾ ਤੋਂ ਫਸਲ ਬਹੁਤ ਚੰਗੀ ਹੋ ਗਈ ਹੈ
2: ਐਚ ਬੀ ਐਲ ਜ਼ਰਈ ਬੈਂਕ ਦੀ ਵਜ੍ਹਾ ਤੋਂ
1: ਓਏ ਆਹੋ ਬੜੀ ਆਸਾਨੀ ਨਾਲ ਤੇ ਬਗੈਰ ਕਿਸੇ ਵੱਡੇ ਰੌਲੇ ਤੋਂ ਸਹੀ ਕਰਜ਼ਾ ਜੇ ਮਿਲ ਗਿਆ ਟਰੈਕਟਰ ਵੀ ਲੈ ਲਿੱਤਾ ਬੀ ਖਾਦ ਵੀ ਚੰਗੀ ਵਾਲੀ
2: ਤੇ ਹੁਣ ਮੈਨੂੰ ਪੋਲਟਰੀ ਫਾਰਮ ਵਾਸਤੇ ਵੀ ਕਰਜ਼ਾ ਮਿਲ ਜਾਏਗਾ
1: ਆਹੋ ਪਾਕਿਸਤਾਨ ਦੇ ਸਭ ਤੋਂ ਵੱਡੇ ਬੈਂਕਿੰਗ ਨੈਟਵਰਕ ਐਚ ਬੀ ਐਲ ਜ਼ਰਈ ਬੈਂਕਿੰਗ ਦੇ ਕੋਲੇ ਤੁਹਾਡੇ ਵਾਸਤੇ ਪੋਲਟਰੀ ਫਾਰਮ ਮੱਛੀ ਫਾਰਮ ਜ਼ਰਈ ਔਜ਼ਾਰ ਤੇ ਜਾਨਵਰਾਂ ਲਈ ਕਰਜ਼ੇ ਦੀ ਸੌਖੀ ਸਹੂਲਤ ਤੇ ਤੁਹਾਡੀ ਖੁਸ਼ਹਾਲੀ ਦਰਾਸ ਹੋਰ ਮਾਲੂਮਾਤ ਲਈ 111111425 ਤੇ ਹੁਣੇ ਕਾਲ ਕਰੋ ਜਾਂ ਨੇੜੇ ਬ੍ਰਾਂਚ ਦੇ ਨਾਲ ਰਾਬਤਾ ਕਰੋ
3: ਸ਼ਰਾਇਤ ਜ਼ਵਾਬਤ ਲਾਗੂ ਹੈ
4: ਸਭ ਮੁੜ ਕੇ ਦੇਖ ਰਹੇ
5: ਆਫ ਕੋਰਸ ਇਟਸ ਦੀ ਆਲ ਨਿਊ ਹੁੰਡਈ ਪੈਲੇਸੇਡ ਹਾਈਬ੍ਰਿਡ ਗ੍ਰੈਂਡ ਬੋਲਡ ਐਂਡ ਹਾਰਡ ਟੂ ਮਿਸ
4: ਬਾਹਰ ਸੇ ਤੋ ਗ੍ਰੈਂਡ ਹੈ ਅੰਦਰ ਵੀ ਪ੍ਰੀਮੀਅਮ ਫੀਲ ਆ ਰਹੀ ਹੈ ਔਰ ਸਪੇਸ ਵੀ ਕਾਫੀ ਹੈ
5: Exactly. Palisade Calligraphy is a true 7-seater with 3 usable rows, captain seats and a dual-pane sunroof for a premium experience.
4: Achhi hai, par mujhe to 8-seater chahiye thi.
5: Ji, Begum Sahiba, aapke liye Palisade Smart order kar deta hoon. Isme 8 seats ka option hai.
4: Yani family ke liye bhi perfect aur no compromise on looks. Ab samajh aaya? Sab kyun dekh rahe the?
5: Experience the all-new Hyundai Palisade Hybrid at your nearest Hyundai dealership. Premium has its shape.
0: HBL Freedom Account ke saath muft fund transfer, muft checkbook, muft online banking aur behtareen mobile app ki sahulat ke saath. HBL Freedom Account. Jahan khwab, wahan HBL.
6: وزیر اعظم محمد شہباز شریف کی طرف سے پیٹرول پر 100 روپے فی لیٹر کی خصوصی رعایت موٹر سائیکل رکشہ چنگچی لوڈر اور دیگر دو اور تین پہیوں والی مسافر یا لوڈر گاڑیوں کے لیے ہے 20 لیٹر پیٹرول ماہانہ جبکہ 800 cc تک کی چھوٹی گاڑیوں کے لیے 30 لیٹر ماہانہ تک ہے رعایت حاصل کرنے کے لیے رجسٹریشن کا طریقہ اپنے موبائل میسج میں REG اسپیس شناختی کارڈ نمبر اسپیس ویکل رجسٹریشن نمبر اسپیس آپ کی گاڑی جہاں رجسٹرڈ ہے اس صوبے کا پہلا حرف یعنی اسلام آباد کے لیے I آزاد جموں کشمیر کے لیے A گلگت بلتستان کے لیے G سندھ کے لیے S پنجاب کے لیے P خیبر پختونخوا کے لیے K بلوچستان کے لیے B اسپیس اور ویکل رجسٹریشن کی تاریخ لکھ کر 9771 پر بھیج دیں رجسٹریشن مکمل ہونے کے بعد فیول پمپ جانے سے پہلے TOK لکھ کر 9771 پر بھیج دیں جس پر آپ کو ٹوکن نمبر ملے گا جسے پمپ پر دکھا کر آپ سستا پیٹرول حاصل کر سکیں گے مزید معلومات کے لیے ویب سائٹ www.pmfuelrelief.pk وزٹ کریں یا QR کوڈ سکین کریں
7: اپنی طاقت کو پہچانو اور میری طرح ہر 3 مہینے کے بعد یہ آسان ٹیکا لو یہ ایک آسان اور سیف مانے حمل کا طریقہ ہے
8: نہ بار بار کلینک جانے کے جھنجٹ اور نہ زیادہ خرچہ بس ایک دفعہ لیڈی ہیلتھ ورکر سے ٹریننگ لو اور پھر 3 مہینے تک کی صحت بھری چھٹی
9: مزید معلومات کے لیے وی آر ٹیلی ہیلتھ پر ڈاکٹر سے آن لائن مشورہ کریں یا قریبی سرکاری صحت مرکز پر جائیں آپ وی آر کے واٹس ایپ نمبر 0320275849 پر بھی رابطہ کر سکتے ہیں
0: HBL Freedom Account کے ساتھ مفت فنڈ ٹرانسفر مفت چیک بک مفت آن لائن بینکنگ اور بہترین موبائل ایپ کی سہولت کے ساتھ HBL Freedom Account جہاں خواب وہاں HBL
10: شوکت خانم لاہور اور پشاور کے بعد آپ کی ایک اور ڈونیشن
11: شوکت خانم کراچی کی تقریر
12: آج ہی ڈونیٹ کرنے کے لیے 0800-111-555 پر کال کریں یا ہماری ویب سائٹ www.shaukatkhanam.org.pk وزٹ کریں
0: مفت فنڈ ٹرانسفر مفت چیک بک مفت آن لائن بینکنگ اور بہترین موبائل ایپ کی سہولت کے ساتھ HBL فریڈم اکاؤنٹ
13: واجی کا ہفتہ وار لکی ڈرا وینر راول پنڈی تو جتنی نی زاہدہ گولڈ کوائن ہن تسی بھی ہر ہفتے کار ای وی بائک گولڈ کوائنز تے ہور بے شمار انعامات جیت سکدے ہو بس واٹیکا شیمپو دی بوٹل سکریچ کرو تے 13 سارے انعام جیتو پچھلے ہفتے دے ونر دا نا جانن لئی واٹیکا شیمپو دے سوشل میڈیا پیجز وزٹ کرو ٹرائی آل نیو واٹیکا شیمپو نریشز ہیئر نیچرلی
3: ओ झूमे प्यार से हर पत्ता डली डली।
2: ओ खैर है बरकते, बड़ा झूम झूम के गा रहा है।
14: खैर ही खैर है, HBL ज़रई बैंकिंग की वजह से इस बार फसल बड़ी अच्छी हो गई है।
2: HBL ज़रई बैंक की वजह से?
14: हाँ, बड़ी आसानी से और बिना किसी बड़े झंझट के ज़रई कर्जा जो मिल गया, ट्रैक्टर भी ले लिया और बीज खाद भी अच्छा वाला।
2: तो क्या मेरे पोल्ट्री फार्म के लिए भी कर्जा मिल जाएगा?
1: जी हाँ, पाकिस्तान के सबसे बड़े बैंकिंग नेटवर्क HBL ज़रई बैंकिंग के पास है पोल्ट्री फार्म, फिश फार्म, ज़रई आलात और मवेशियों के लिए भी कर्जे की आसान सहूलत और आपकी खुशहाली का असल राज। मजीद मालूमात के लिए अभी 1111-4-5 पर कॉल करें या करीबी ब्रांच से रابطہ करें।
15: शरायत ज़वाबित लागू है।
16: खालिस अज्जा, भरोसे मंद शिफा, श्वाबे सिंगल रेमेडीज कुदरत के बेहतरीन अज्जा से तैयार की गई हैं, क्योंकि आपकी सेहत इससे कम की हकदार नहीं। डॉक्टर हमीद जनरल होमियो और श्वाबे सिंगल रेमेडीज 75 सालों से पाकिस्तान में नस्लों का भरोसा।
17: तेजी से फैलती डिजिटल दुनिया एक जबरदस्त सलाहियत के साथ साथ एक अहम जिम्मेदारी भी। मजहबी, फिरका वाराना या नस्ली बुनियाद पर नफरत अंगेजी, दहशतगर्दी की तरगीब से मुतल्लिक किसी भी तरह का मवाद फैलाना, इलेक्ट्रॉनिक जालसाजी, स्पैमिंग, धोखादही, बशमूल आइडेंटिटी थेफ्ट, चाइल्ड पोर्नोग्राफी और साइबर स्टॉकिंग और अनचाही मुदाखलत, मसलन किसी भी फर्द से जबरदस्ती या बार बार राबिता करना, मुतल्लिका शख्स की रजामंदी के बगैर उसकी तस्वीर या वीडियोस बनाना और शेयर करना वगैरह संगीन जराइम है। इस तरह की खिलाफ वर्जियां पाकिस्तान इलेक्ट्रॉनिक क्राइम्स एक्ट और दीगर कानून के तहत कानूनी नतायज की मुतहम्मिल हैं। अगर आप इस बारे में कोई सवाल करना, इस सिलसिले में मदद तलब करना, किसी वाकये की इत्तला देना या इन कानून की खिलाफ वर्जी के मुर्तकिब अफराद के बारे में हुकूमत की मुआवनत करना चाहते हैं, तो बराह करम हमारी हेल्पलाइन पर कॉल करें।
18: ये पैगाम हुकूमत पाकिस्तान की जानिब से पेश किया गया।
19: This program is brought to you by
20: Sir Subs Pakistan Challenge की audio पर अपनी video upload करें और पाइए जीतने का मौका iPhone 17 Pro Max, electric bike और शानदार कीमती इनामात।
21: And
22: शौकत खानम कराची की तकलीफ।
12: आज ही डोनेट करने के लिए 0800-11555 पर कॉल करें या हमारी वेबसाइट www.shaukatkhanam.org.pk विजिट करें।
21: एंड
23: फिनिक्स लगा और भूल जा, फिनिक्स लगा और भूल जा।
9: एंड वी आर टेली हेल्थ पर डॉक्टर से ऑनलाइन मशवरा करें या करीबी सरकारी सेहत मरकज पर जाएं।
12: एंड
24: पुरानी गाड़ी छोड़ो, नई गाड़ी का ख्वाब पूरा करने चलो, तो अभी अपनी करीबी HBL ब्रांच चलो या अप्लाई करो ऑनलाइन। ये ऑफर महदूद मुद्दत के लिए है।
12: एंड
25: ट्राई ऑल न्यू वाटिका शैम्पू, नरिशेस हेयर नेचुरली।